0: प्यार हर रंग में लोगों को सदा देता है। प्यार के पर्दे में हम सबका खुदा रहता है। फलसफा फलसफा प्यार का तुम क्या जानो, फलसफा प्यार का तुम क्या जानो, तुमने कभी प्यार ना किया, तुमने इंतजार ना किया, तुमने कभी प्यार ना किया, फलसफा। बहुत बहुत शुक्रिया।
1: वाह जी वाह, शुक्रिया आपका जनाब। जो आप है इतना प्यारा गीत रफी साहब का सुनाया है, दुनिया फिल्म में इन्होंने गाया था, 1968 की ये फिल्म थी दिलीप कुमार की। बहुत जनाब प्यारा गीत और आपने सबके दिल लुभा लिए जनाब। इतनी प्यारी आवाज़ और क्या आपने, वो तो म्यूज़िक के साथ होता है और आप बगैर म्यूज़िक के गा रहे हैं, फिर भी उस गीत को सुनने में और आप के गाने में कोई फ़र्क महसूस नहीं हुआ जनाब। अच्छा लगा, एंजॉय किया। बहुत शुक्रिया आपका जो आप आए, काम पे भी हैं, वक्त निकाला और प्रोग्राम में शमूलियत की जनाब, शुक्रिया आपका। तो अपना बहुत सा ख्याल रखिए, दो में याद रखिए, अल्लाह आपको सलामत रखे। क्या गीत गाया आपने, बहुत शुक्रिया, बहुत मेहरबानी, बहुत मेहरबानी जनाब। ये थे जनाब नदीम मंसूर साहब, ढेर सारी तालियां इनके लिए। और इन्होंने ये गाना रफ़ी साहब का गाया, बहुत अच्छा लगा। यकीनन आप सभी ने भी इन्जॉय किया होगा इस गीत को। और आज जावेद मीर भाई भी शायद शामिल ना हो पाए क्योंकि प्रोग्राम के दूसरे हिस्से में उन्होंने मुझे फ़ोन किया और कहा कि वो लीड्स में किसी काम की वजह से कोशिश करेंगे वापस आने की। अगर वो ब्रैडफोर्ड टाइम पे वापस आ गए तो शायद वो शमूलियत करें, लेकिन मुश्किल ही लगता है। तो जनाब अब अगर आप दोस्तों में से कोई आना चाहे तो आपके लिए लाइनें खुली हैं, अगर आप गीत गाने का शौक़ रखते हों या फिर जनाब क्या कहते हैं उसको, आप जनाब कुछ शायरी करना चाहें तो ज़रूर आइएगा हमारे साथ। जुड़े हुए हैं पाकिस्तान कश्मीर जुड़े से जनाब चौधरी फरियाद साहब भी। तो चलते हैं दोस्तों, सुनते हैं कमर्शियल, कमर्शियल के बाद आपसे मिलते हैं।
2: नफसेन जायकातुल मौत।
3: मुस्लिम फ्यूनरल सर्विस में कफन दफन फूलों का इंतजाम इस्लामी शरीयत के ऐन मुताबिक, गुस्ल मैयत के लिए औरत और मर्द मौजूद हैं। टॉप क्वालिटी ग्रैनाइट मार्बल के हेडस्टोन्स और फुल कबर को 30 साल की गारंटी के साथ बनवाने के लिए भी मुस्लिम फ्यूनरल सर्विस का नाम याद रखें। मुस्लिम फ्यूनरल सर्विस, 4 डार्फील्ड स्ट्रीट ऑफ लॉमलैंड, ब्रैडफोर्ड 1, टेलीफोन 7230300, दास ब्रैडफोर्ड 7230300।
1: जी दोस्तों साथियों, ये आपका अपना सनलाइट रेडियो है और आमिर शहजाद आपसे मुखातब है। और दोस्तों लाइव कॉल का सिलसिला है जिसमें आप अपनी पसंद की शायरी या फिर अपनी पसंद का कोई गीत गुनगुना सकते हैं। आपके लिए लाइनें खुली हैं, नंबर होगा 01274306666। तो चलते हैं तालियां की गूंज में पाकिस्तान कश्मीर जड़ोई में, जहाँ चौधरी फरियाद साहब इस लाइन पे मौजूद हैं। उन्हें बिस्मिल्लाह कहेंगे, सत बिस्मिल्लाह कहेंगे, जी अनु कहेंगे। अस्सलामुअलैकुम वरहमतुल्लाहि वबरकातु, चौधरी फरियाद साहब।
4: वालेकुम सलाम, बिस्मिल्लाह का नाम, बिस्मिल्लाह
1: जी। सजनो मखना मलाई दे पेड़ियो, की हाल जे, की हाल सेदा
4: जी। बस
1: शुक्र अल्हम्दुलिल्लाह, हमेशा होंदिया ने जनाब। ते चौधरी फरियाद साहब, चौधरी मुजफ्फर दे वल्लों तुहानू बहुत बहुत सलाम। उन्होंने फोन करके मैंने दूजे से पहले कह दिता है जनाब लाइव कॉल्स होंगे, ਤੇ ਉਹਨਾਂ ਵਿੱਚ ਜਨਾਬ ਚੌਧਰੀ ਫਰਿਆਜ਼ ਸਾਹਿਬ ਅਤੇ ਅਯੂਬ ਚੌਹਾਨ ਸਾਹਿਬ ਅਤੇ ਜਨਾਬ ਜਾਵੇਦ ਮੀਰ ਬਾਈ ਦੀਗਰ ਦੋਸਤਾਂ ਨੇ ਉਹਨਾਂ ਸਲਾਮ ਭੇਜਿਆ ਜਨਾਬ
4: ਜੀ ਵਾਲੇਕੁਮ ਸਲਾਮ ਬਿਸਮਿਲ੍ਲਾ ਕਰਾਂ ਚੌਧਰੀ ਮੁਜ਼ੱਫਰ ਸਾਹਿਬ ਹਮੇਸ਼ਾ ਤਾਂ ਕਿ ਆਪਣੀਆਂ ਦੁਆਵਾਂ ਯਾਦ ਰੱਖਣੇ ਨੇ
1: ਬਿਲਕੁਲ
4: ਸਲਾਮ ਦੁਆ ਵੀ ਕਰਨੇ ਨੇ ਸਾਨੂੰ ਜਿਹੜਾ ਆਲਾ ਵਾਲ ਹੋਣਾ ਉਹ ਵੀ ਪੁੱਛਣੇ ਦੇਣੇ ਨੇ
1: ਬੜੀ ਮਿਹਰਬਾਨੀ ਉਹਨਾਂ ਦੀ ਬੜੀ ਬਰਕਤ
4: ਹੈ ਜਨਾਬ ਨੇ ਤੇ ਜਨਾਬ ਹੁਣ ਸਲਾਮ ਦੁਆ ਕਰਾਂ ਤੇ ਥੋੜ੍ਹੀ ਸ਼ਾਇਰੀ ਤੁਹਾਨੂੰ ਮੈਂ ਆਪਣੀ ਨਜ਼ਰ ਕਰਤਾ
1: ਜੀ ਜ਼ਰੂਰ ਜ਼ਰੂਰ
4: ਸਭ ਤੋਂ ਪਹਿਲਾਂ ਨਸ਼ੀਨ ਜੀ ਨੇ ਗਜ਼ਾਲਾ ਬਾਜੀ ਨੇ ਸੀਮਾ ਜੀ ਨੇ ਇਹਨਾਂ ਨੂੰ ਮੇਰਾ ਬਹੁਤ ਬਹੁਤ ਸਲਾਮ ਔਰ ਪਰਵੇਜ਼ ਬਾਈ ਨੇ ਮਹਿਬੂਬ ਰਾਏ ਸਾਹਿਬ ਨੇ ਮੁਦੱਸਰ ਸਾਹਿਬ ਨੇ ਅਜਿਸੇਨ ਸਾਹਿਬ ਨੇ ਚੌਧਰੀ ਮੇਰ ਸਿੰਘ ਚੱਕੀ ਵਾਲੇ ਨੇ ਸ਼ਕੀਲ ਸਾਹਿਬ ਨੇ ਹੀਰਾ ਸਾਹਿਬ ਨੇ ਵਾਜਿਦ ਬਾਈ ਨੇ ਅਯੂਬ ਚੌਹਾਨ ਸਾਹਿਬ ਨੇ ਜਾਵੇਦ ਮੀਰ ਬਾਈ ਨੇ ਅਬਦੁਲ ਕਿਸ਼ਨ ਬਾਈ ਨੇ ਨਵੀਦ ਰਾਣਾ ਸਾਹਿਬ ਨੇ ਜਨਾਬ ਤਾਰਕ ਬੱਟ ਸਾਹਿਬ ਨੇ ਚੌਧਰੀ ਮੁਜ਼ੱਫਰ ਸਾਹਿਬ ਨੇ ਚੌਧਰੀ ਆਸਫ ਰਿਆਸਤ ਸਾਹਿਬ ਨੇ ਔਰ ਜਨਾਬ ਚੌਧਰੀ ਡਾਕਟਰ ਚੌਧਰੀ ਮਾਲਕ ਸਾਹਿਬ ਨੇ ਚੌਧਰੀ ਰੁਖਸਾਰ ਸਾਹਿਬ ਨੇ ਅਹਿਮ ਖਾਨ ਸਾਹਿਬ ਨੇ ਔਰ ਨਦੀਰ ਮਨਸੂਰ ਸਾਹਿਬ ਨੇ ਔਰ ਤੁਸਾਂ ਨੇ ਜਿਹੜੇ ਸ਼ਹਿਜ਼ਾਦੇ ਨੇ ਸਿਕੰਦਰ ਅਲੀ ਬਸ਼ਾਰਤ ਅਲੀ ਆਰਫ ਅਲੀ ਔਰ ਵੀ ਸਭ ਦੋਸਤਾਂ ਮੇਰਾ ਬਹੁਤ ਬਹੁਤ ਸਲਾਮ ਰਾਜਾ ਵਕਾਰ ਸਾਹਿਬ ਨੇ ਰਾਜਾ ਜ਼ੁਲਕਰਨੈਨ ਸਾਹਿਬ ਨੇ ਸਭਾਂ ਔਰ ਰਾਜਾ ਸ਼ੇਬ ਸਾਹਿਬ ਨੇ ਸਭਾਂ ਦੋਸਤੇ ਮੇਰਾ ਸਲਾਮ
1: ਜੀ
4: ਤੇ ਥੋੜੀ ਜਿਹੀ ਸ਼ਾਇਰੀ ਲਿਖਣੇ ਨੇ ਕਿ ਉਮਰ ਨਦਾਨੀ ਵਿੱਚ ਦਿਲ ਦਿੱਤਾ
1: ਹਾਏ ਹਾਏ ਹਾਏ ਹਾਏ ਹਾਏ
4: ਉਮਰ ਨਦਾਨੀ ਵਿੱਚ ਦਿਲ ਦਿੱਤਾ ਸਾਰੀ ਉਮਰ ਮੇਰੇ ਹੱਥ ਆਇਆ ਹੀ ਨਹੀਂ
1: ਵਾਹ
4: ਬੜਾ ਲੋੜਿਆ ਇਲਾਕੇ ਪਠਵਾਰ ਵਿੱਚ ਮੈਂ ਕਿਸੇ ਬਸਤੀ ਮਕਾਮ ਵਿੱਚ ਪਾਇਆ ਹੀ ਨਹੀਂ
1: ਵਾਹ ਕੀ ਬਾਤ ਹੈ
4: ਹੋਇਆ ਵਤਨ ਬੇ ਵਤਨ ਫਰਾਰ ਐਸਾ ਚੱਕਰ ਮੇਰੇ ਵੱਲ ਉਸਨੇ ਮੁੜ ਲਾਇਆ ਹੀ ਨਹੀਂ ਤੇ ਬਾਗੀ ਕਰ ਸੁੱਟਿਆ ਇਸ ਮੁਰਦ ਵਤਨ ਆਖਿਆ ਦੂਜਾ ਦਿਲ ਦੂਜਾ ਬੇਕਦਰਾ ਮੂੰਹ ਲਾਇਆ ਹੀ ਨਹੀਂ
1: ਵਾਹ ਵਾਹ ਕੀ ਬਾਤ ਹੈ
4: ਆਖਿਆ ਫਿਰ ਪਿਆਰ ਦੀ ਨਗਰੀ ਹੁਸੈਨ ਛੱਡ ਕੇ ਜਾਣ ਬੁਝ ਕਰ ਕਰ ਗਿਆ ਏ ਕਿਨਾਰਾ ਬਾਲਮ ਜ਼ਰਾ ਸੋਚ ਕੇ ਮੇਰਾ ਅੰਜਾਮ ਉਸੀ ਜਿਸ ਜਿਸਦਾ ਤੇਰੇ ਬਿਨ ਕੋਈ ਨਹੀਂ ਸਹਾਰਾ ਬਾਲ
1: ਵਾਹ ਕੀ ਬਾਤ ਹੈ
4: ਜ਼ਰਾ ਸੋਚ ਕੇ ਮੇਰਾ ਅੰਜਾਮ ਉਸੀ ਜਿਸਦਾ ਤੇਰੇ ਬਿਨ ਕੋਈ ਨਹੀਂ ਸਹਾਰਾ ਬਾਲਮ ਜਿਸ ਜੀਨ ਵਿੱਚ ਤੇਰੀ ਮੌਜੂਦਗੀ ਨਹੀਂ ਐਸਾ ਜੀਨ ਨਹੀਂ ਗਵਾਰਾ ਬਾਲਮ ਰੋਂਦਾ ਰੋਂਦਾ ਮਰ ਜਾਸੀ ਜ਼ਮੁਰ ਕਿਧਰੇ ਜਲਦੀ ਪਹੁੰਚ ਤੂੰ ਦੁਬਾਰਾ ਚਾਂਗੀ ਦੁਬਾਰਾ ਬਾਲਮ
1: ਵਾਹ ਕੀ ਬਾਤ ਹੈ ਕੀ ਬਾਤ
4: ਹੈ ਆਖਿਆ ਫੇਰ ਲਿਖਣੇ ਨੇ ਕਿ ਮੈਂ ਤੀ ਭੁੱਲੀ ਭੁਲਾਈ ਨਾ ਯਾਦ ਤੇਰੀ
1: ਹੋਏ ਹੋਏ
4: ਮੈਂ ਤੀ ਭੁੱਲੀ ਭੁਲਾਈ ਨਾ ਯਾਦ ਤੇਰੀ ਤੈਨੂੰ ਕਿਸ ਤਰ੍ਹਾਂ ਮੇਰੀ ਭੁੱਲ ਗਈ ਬਾਲਮ ਸ਼ਾਇਦ ਅਸਰ ਨਹੀਂ ਉਧਰ ਇਜਰਾਨ ਕੀਤਾ ਇਧਰ ਜ਼ਿੰਦਗੀ ਮੌਤ ਬਣ ਰਹੀ ਬਾਲਮ
1: ਵਾਹ ਵਾਹ ਕੀ ਬਾਤ
4: ਪੁੱਛਣ ਵਾਲੇ ਸ਼ਰੀਕਾਂ ਨੂੰ ਕੀ ਦੱਸਾਂ ਪੁੱਛਣ ਵਾਲੇ ਸ਼ਰੀਕਾਂ ਨੂੰ ਕੀ ਦੱਸਾਂ ਆਦਤ ਰੋਣ ਦੀ ਕਿਸ ਤਰ੍ਹਾਂ ਪਈ ਬਾਲਮ ਰੁੱਠਿਆ ਹੋਇਆ ਮੁੱਦਤਾਂ ਜ਼ਮੁਰਦ ਹੋਈਆਂ ਫਿਰ ਵੀ ਤੇਰੀ ਤੰਗ ਜਿਲੇ ਵਿੱਚ ਅਜੇ ਥੇਈ ਬਾਲਮ
1: ਵਾਹ ਕੀ ਬਾਤ ਹੈ ਕੀ ਬਾਤ
4: ਆਖਿਆ ਮੇਰੇ ਵੱਲ ਆਵਾਂ ਜਾਂ ਜਿੱਧਰ ਜਾਵਾਂ ਤੇਰੇ ਵੱਲ ਆਵਾਂ ਜਾਂ ਜਿੱਧਰ ਜਾਵਾਂ ਰਹਿੰਦੀ ਯਾਦ ਵੀ ਨਾਲ ਅਰਸੂ ਤੇਰੀ ਪਲ ਪਲ ਮਹਿਫਲ ਖਿਆਲੇ ਵਿੱਚ ਨਾਲ ਮੇਰੇ ਸ਼ਬੋ ਰੋਜ਼ ਆਉਂਦੀ ਗੁਫ਼ਤਗੂ ਤੇਰੀ
1: ਵਾਹ
4: ਰਹਿੰਦੀ ਏ ਖੋ ਤਮੰਨਾ ਕੋ ਛੇੜ ਰੱਖੇ ਸਦਾ ਗੱਲ ਮੇਰੇ ਰੂਬਰੂ ਤੇਰੀ ਉਧਰ ਇਧਰ ਜੋ ਬੰਦੇ ਜ਼ਮੁਰ ਆਉਂਦੇ ਉਹਨਾਂ ਵਿੱਚੋਂ ਆਉਂਦੀ ਏ ਖੁਸ਼ਬੂ ਤੇਰੀ
1: ਵਾਹ ਕੀ ਆਵਾਜ਼ ਹੈ ਬਹੁਤ ਖੂਬ
4: ਤੇ ਆਖਰੀ ਸ਼ੇਰ
1: ਜੀ ਸਰ
4: ਮਾਲੂਮ ਹੈ ਗੈਰ ਕਾ ਹੋ ਗਿਆ ਹੈ ਤੂੰ
1: ਓਹੋ
4: ਮਾਲੂਮ ਹੈ ਗੈਰ ਕਾ ਹੋ ਗਿਆ ਹੈ ਤੂੰ ਜਾਣੇ ਰੱਬ ਫਿਰ ਤੁਸੇ ਪਿਆਰ ਕਿਉਂ ਹੈ ਆਤੀ ਸਮਝ ਨਹੀਂ ਜ਼ਰਾ ਇਸ ਬਾਤ ਕੀ ਆਤੀ ਸਮਝ ਨਹੀਂ ਜ਼ਰਾ ਇਸ ਬਾਤ ਕੀ ਕੁਛ ਦਿਲ ਤੇਰੇ ਬਿਨ ਰਹਿਤਾ ਬੇਜ਼ਾਰ ਕਿਉਂ ਹੈ
1: ਵਾਹ ਵਾਹ
4: ਮਾਲੂਮ ਹੈ ਗੈਰ ਕਾ ਹੋ ਗਿਆ ਹੈ ਤੂੰ ਜਾਣੇ ਰੱਬ ਫਿਰ ਤੁਸੇ ਪਿਆਰ ਕਿਉਂ ਹੈ ਆਤੀ ਸਮਝ ਨਹੀਂ ਜ਼ਰਾ ਇਸ ਬਾਤ ਕੀ ਕੁਛ ਦਿਲ ਤੇਰੇ ਬਿਨ ਰਹਿਤਾ ਬੇਜ਼ਾਰ ਕਿਉਂ
1: ਹੋਏ ਹੋਏ ਹੋਏ ਹੋਏ ਕੀ ਬਾਤ ਹੈ
4: ਪਲ ਪਲ ਭਰੋਸਾ ਨਾ ਖਾਏ ਮੇਰਾ ਪਲ ਪਲ ਭਰੋਸਾ ਨਾ ਖਾਏ ਮੇਰਾ ਤੇਰੇ ਤੇਰਾ ਗੈਰੋਂ ਪੇ ਇਤਨਾ ਇਤਬਾਰ ਕਿਉਂ ਹੈ ਦਿਲ ਬਾਦਲ ਇਤਨਾ ਬਤਾ ਦੇਣਾ ਦਿਲ ਬਾਦਲ ਇਤਨਾ ਬਤਾ ਦੇਣਾ ਦੇਣਾ ਪਿਆਰ ਨਹੀਂ ਨਹੀਂ ਥਾ ਦੇਣਾ ਨਹੀਂ ਥਾ ਪਿਆਰ ਛੀਨਾ ਕਿਉਂ ਕਰਾਰ ਦਿਲ ਬਾਦਲ ਇਤਨਾ ਬਤਾ ਦੇਣਾ ਨਹੀਂ ਥਾ ਪਿਆਰ ਤੋ ਛੀਨਾ ਕਰਾਰ ਕਿਉਂ ਹੈ ਅਮਰ ਬਾਈ ਜ਼ਿੰਦਗੀ ਨੇ ਵਫਾ ਕੀਤੀ ਤੇ ਫਿਰ
1: ਜਨਾਬ ਇਹ ਜਿਹੜੀ ਆਖਰ ਸ਼ਾਇਰੀ ਕੀਤੀ ਹੈ ਤੁਸੀਂ ਬੇੜੀ ਬੜੀ ਬੇਵਫਾਈ ਵਾਲੀ ਇਹਦੇ ਵਿੱਚ ਬੰਦਾ ਜਿਹੜਾ ਲਾਚਾਰ ਅਤੇ ਮਜਬੂਰ ਹੁੰਦਾ ਹੈ ਅਤੇ ਫਿਰ ਉਹ ਕੀ ਕਰਦਾ, ਕਹਿੰਦਾ ਤਕਦੀਰ ਨੇ ਜੈਸੇ ਹੀ ਚਾਹਾ ਵੈਸੇ ਢਲ ਗਏ ਹਮ, ਬਹੁਤ ਸੰਭਲ ਕੇ ਚਲੇ ਥੇ ਫਿਰ ਵੀ ਫਿਸਲ ਗਏ ਹਮ। ਮਾਜ਼ੇ ਚਾਹਤੇ ਹੈਂ ਕੀਆ, ਕਿਸੀ ਨੇ ਭਰੋਸਾ, ਕਿਸੀ ਨੇ ਭਰੋਸਾ ਤੋੜਾ ਤੋ ਕਿਸੀ ਨੇ ਦਿਲ, ਕਿਸੀ ਨੇ ਭਰੋਸਾ ਤੋੜਾ ਤੋ ਕਿਸੀ ਨੇ ਦਿਲ, ਔਰ ਲੋਗੋਂ ਕੋ ਲਗਤਾ ਹੈ ਕਿ ਬਹੁਤ ਬਦਲ ਗਏ ਹਮ, ਤਕਦੀਰ ਨੇ ਜੈਸੇ ਚਾਹਾ ਵੈਸੇ ਢਲ ਗਏ ਹਮ, ਬਹੁਤ ਸੰਭਲ ਕੇ ਚਲੇ ਥੇ ਫਿਰ ਵੀ ਫਿਸਲ ਗਏ ਹਮ। ਤੋ ਜਨਾਬ ਇਹ ਬਹੁਤ ਪਿਆਰਾ ਸ਼ੇਰ ਥਾ ਮੀਰ ਆਸਰਾ ਕਾ, ਬਹੁਤ ਹੀ ਅੱਛਾ ਸ਼ੇਰ ਥਾ ਔਰ ਮੁਝੇ ਯਾਦ ਆ ਗਿਆ। ਬਹੁਤ ਸ਼ੁਕਰੀਆ ਸਰ, ਬਹੁਤ ਮਿਹਰਬਾਨੀ ਆਪ ਆਏ ਔਰ ਪ੍ਰੋਗਰਾਮ ਮੈਂ ਸ਼ਮੂਲੀਅਤ ਕੀ, ਔਰ ਜਨਾਬ ਆਪਨੇ ਇਤਨੀ ਪਿਆਰੀ ਸ਼ਾਇਰੀ ਕੀ ਕਿ ਮੈਂ ਕਿਆ ਬਤਾਊਂ, ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਚੌਧਰੀ ਸਾਹਿਬ, ਚੌਧਰੀ ਫਰਿਆਲ ਸਾਹਿਬ, ਅੱਲਾ ਆਪਕੋ ਸਲਾਮਤ ਰੱਖੇ, ਹੱਸਤੇ ਮੁਸਕਰਾਤੇ ਰੱਖੇ, ਔਰ ਕੋਈ ਸਾਹਿਬ ਆਏ ਔਰ ਲਾਈਨ ਪੇ ਕਬਜ਼ਾ ਕੀਆ ਔਰ ਫਿਰ ਚਲੇ ਗਏ, ਜਿਨਕੇ ਆਖਰੀ ਫੋਨ ਨੰਬਰ ਕੇ ਡਿਜਿਟ ਹੈ 677G3, ਆਖਰੀ ਡਿਜਿਟ 677, ਤੋ ਆਪਨੇ ਫੋਨ ਫਿਰ ਚੌਧਰੀ ਫਰਿਆਦ ਸਾਹਿਬ ਕਾ ਫੋਨ ਆ ਗਿਆ, ਤੋ ਦੇਖਤੇ ਹੈ ਚੌਧਰੀ ਸਾਹਿਬ ਕਿਆ। ਚੌਧਰੀ ਸਾਹਿਬ ਇੱਕ ਸੈਕਿੰਡ ਹੋਲਡ ਕਰਿਓ, ਤੁਸੀਂ ਇੱਕ ਸੈਕਿੰਡ ਹੋਲਡ ਕਰਿਓ ਜੀ। ਸਲਾਮ ਅਲੈਕੁਮ।
5: ਵਾਲੇਕੁਮ ਸਲਾਮ ਜੀ।
1: ਕੌਣ ਸਾਹਿਬ ਜੀ?
5: ਜਨਾਬ ਫੋਨ ਪਰ ਪਾਕਿਸਤਾਨ ਤੋਂ ਲੱਗੇ ਨੇ ਮੇਰੇ ਭਾਈ ਨੇ ਬੜੇ।
1: ਅੱਛਾ, ਤੁਸੀਂ ਕੌਣ ਬੋਲ ਰਹੇ ਹੋ?
5: ਫਰੀਦ।
1: ਫਰੀਦ ਸਾਹਿਬ
5: ਜੀ
1: ਜੀ ਜੀ ਸਰ, ਤੁਸੀਂ ਕੋਈ ਕਹਿਣਾ ਚਾਹੁੰਦੇ ਹੋ?
5: ਨਹੀਂ ਨਹੀਂ, ਮੈਂ ਉਨਸੇ ਦੁਆ ਸਲਾਮ ਕਰਨਾ ਚਾਹਤਾ ਸਾ।
1: ਅੱਛਾ, ਤੋ ਠੀਕ ਹੈ, ਸੁਣ ਰਹੇ ਹੈਂ ਆਪਕੋ।
5: ਹਾਂ, ਤੋ ਭਾਈ ਫਰਿਆਦ ਸਾਹਿਬ ਕੀ ਹਾਲ ਹੈ, ਠੀਕ ਹੋ
1: ਜੀ? ਫਰਿਆਦ ਸਾਹਿਬ
6: ਜੀ, ਬਿਸਮਿਲ੍ਲਾ।
1: ਉਹ ਫਰੀਦ ਸਾਹਿਬ ਤੁਹਾਨੂੰ ਸਲਾਮ ਦਿੰਦੇ ਨੇ ਪੇ
6: ਜੀ। ਬਿਸਮਿਲ੍ਲਾ
1: ਜੀ ਜੀ, ਹੋਰ ਕੋਈ ਕਹਿਣਾ ਚਾਹੁੰਦੇ ਹੋ ਫਰੀਦ ਸਾਹਿਬ?
5: ਸਲਾਮ ਅਲੈਕੁਮ ਭਾਈ ਫਰਿਆਦ ਸਾਹਿਬ
1: ਜੀ। ਉਹ ਤੁਹਾਨੂੰ ਜਵਾਬ ਨਹੀਂ ਦੇ ਸਕਦੇ, ਉਹ ਤੁਹਾਨੂੰ ਸੁਣ ਰਹੇ ਨੇ।
5: ਓਕੇ ਓਕੇ,
1: ਤੁਸੀਂ ਚੁੱਪ ਕਰੋਗੇ ਤਾਂ ਉਹ ਤੁਹਾਨੂੰ ਜਵਾਬ ਦੇਣਗੇ, ਠੀਕ ਹੈ ਨਾ? ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਸਰ, ਬਹੁਤ ਮਿਹਰਬਾਨੀ। ਠੀਕ ਹੈ, ਫਰੀਦ ਸਾਹਿਬ ਕਹਿੰਦੇ ਨੇ ਬਹੁਤ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ, ਤਾਂ ਮੈਂ ਕਿਹਾ ਇਸ ਤਰ੍ਹਾਂ ਗੱਲ ਨਹੀਂ ਹੁੰਦੀ, ਕਿਉਂਕਿ ਉਹ ਲਾਈਨ ਹੀ ਖਰਾਬੀ ਹੈ ਨਾ, ਉਹ ਜਦੋਂ ਹੋਲਡ ਕਰੋ ਨਾ ਤਾਂ ਉਹ ਫਿਰ ਤੁਸੀਂ ਸੁਣ ਨਹੀਂ ਪਾਉਂਦੇ ਨਾ, ਤੇ ਇਸ ਵਾਸਤੇ ਫਿਰ ਜੀ ਜੀ। ਤੁਸੀਂ ਕਿਹੜੀ ਵਜ੍ਹਾ ਨਾਲ ਵਾਪਸ ਆਏ ਸੀ ਸਰ?
6: ਚਲੋ,
1: ਤਕਦੀਰ ਨੇ ਜਿਸੇ ਚਾਹਾ ਵੈਸੇ ਢਲ ਗਏ ਹਮ, ਯਾਰ ਜਦੋਂ ਸ਼ੇਰ ਸੁਣਾਉਣ ਲੱਗਦਾ ਤੇ ਖਾਂਸੀ ਆ ਜਾਂਦੀ, ਉਂਝ ਖਾਂਸੀ ਆਉਂਦੀ ਨੀ। ਤਕਦੀਰ ਨੇ ਜੈਸੇ ਚਾਹਾ ਵੈਸੇ ਢਲ ਗਏ ਹਮ, ਬਹੁਤ ਸੰਭਲ ਕੇ ਚਲੇ ਥੇ ਫਿਰ ਵੀ ਫਿਸਲ ਗਏ ਹਮ, ਕਿਸੀ ਨੇ ਭਰੋਸਾ ਤੋੜਾ ਤੋ ਕਿਸੀ ਨੇ ਦਿਲ, ਔਰ ਲੋਗੋਂ ਕੋ ਲਗਤਾ ਹੈ ਕਿ ਬਹੁਤ ਬਦਲ ਗਏ ਹੈ ਹਮ ਜੀ। ਹੁਣ ਤੁਸੀਂ ਸੁਣਾਓ।
6: ਹੋਏ ਹੋਏ, ਰੂਠੇ ਪਿਆ ਕੋ ਕੈਸੇ ਮਨਾਓ, ਜਾ ਕੇ ਮੇਰੀ ਸਮਝ ਮੈਂ ਨਹੀਂ ਮਜ਼ਮੂਨ ਆਤਾ, ਚੜੀ ਪਲ ਨਹੀਂ ਗੁਜ਼ਰੇ ਬਗੈਰ ਜਿਸਕੇ ਬਿਨਾ ਦੇਖੇ ਨਹੀਂ ਉਸਕੇ ਸਕੂਨ ਆਤਾ।
1: ਹਾਏ ਹਾਏ ਹਾਏ ਹਾਏ, ਕਿਆ ਬਾਤ ਹੈ, ਕਿਆ ਬਾਤ ਹੈ।
6: ਹੋਤਾ ਹੀ ਨਾ ਮਗਰ ਪਹਿਲੇ ਬਰਬਾਦੀਓ ਕਾ, ਕੁਛੇ ਉਸਕੇ ਨਹੀਂ ਅਬ ਮਫਤੂਨ ਜਾਤਾ, ਬਿਜੀ ਪਲਕੋਂ ਸੇ ਬਾਦਲ ਮਹਫੂਜ਼ ਰਹਤਾ, ਬਦਲੇ ਅਸ਼ਕੋਂ ਕੇ ਨਾ ਆਬੇ ਖੂਨ ਆਤਾ।
1: ਹਾਏ ਹਾਏ, ਕਿਆ ਬਾਤ ਹੈ, ਕਿਆ ਬਾਤ ਹੈ। ਬਹੁਤ ਸ਼ੁਕਰੀਆ ਸਰ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ ਸਰ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ ਢੇਰ ਸਾਰੀ ਤਾਲੀਆਂ ਜਨਾਬ ਆਪਕੇ ਲੀਏ, ਅੱਲਾ ਰਸੂਲ ਦੇ ਵਾਲੇ, ਬਹੁਤ ਸ਼ੁਕਰੀਆ ਸਰ। ये थे जनाब चौधरी फरियाद साहब पाकिस्तान से। और दोस्तों अब चलते हैं, कमर्शियल का टाइम हो गया है, छोटी सी कमर्शियल है, यूं गए और यूं वापस आए। अगर कोई भाई आया तो ठीक, नहीं तो मैं आपको वो गाना सुनाऊंगा जो नदीम मंसूर साहब ने अभी आप दोस्तों के लिए पेश किया था।
7: Looking for your dream home in Bradford?
8: Introducing Bellevue Residences, a stunning collection of 4, 6 and 8 bedroom homes. Step inside beautifully fully furnished interiors, finished to a high standard with spacious living areas and fully carpeted rooms designed for family living.
7: Secure electronic gated parking and located in the heart of the Bradford community, close to everything you need.
8: Bellevue Residences.
7: Luxury, space and style.
8: Call 01274 288 252 today to arrange your viewing.